0: ਦੀ ਤਿਆਰੀ ਕਰਾਂ ਦੇ ਹੈ ਨਾ। ਔਰ ਆਹਾਂ ਦਾ ਸੱਜੇ ਖੇਤੀਬਾੜੀ ਹੈ ਬੜਕਾ ਜੀ ਸਾਹਿਬ ਇੱਕ ਰਕਬੇ ਚ ਹੈ ਨਾ, ਮਤਲਬ ਕਿ ਤੁਹਾਂ ਦਾ ਵੀ ਤੇਥੀ ਹਿੱਸੇਦਾਰੀ ਹੈ, ਮੇਰੇ ਵੀ ਉੱਥੇ ਆਪਣੇ ਦੋ ਚਾਰ ਖੇਤਰ ਹੈ, ਕੁਛ ਆਹਦੇ ਜੇ ਅਸੀਂ ਜੀਤੂ ਵਾਲੇ ਖੇਤਰ ਹੈ, ਇਹ ਕਿਹਾ ਹੈ ਕਿ ਪਰ ਇੱਕ ਹੀ ਜਗ੍ਹਾ ਚ ਜੇ ਅਸੀਂ ਆਹਦਾ ਸਾਰਾ ਖੇਤੀਬਾੜੀ ਹੈ
1: ਠੀਕ ਹੈ ਨਾ, ਕਿਉਂਕਿ ਮੈਂ ਸਮਝ ਆਦਾ ਤੁਹਾਂ ਦੀ ਗੱਲ ਭਈ ਇੱਕ ਬਰੜੇ ਚ ਜੇ ਅਸੀਂ ਅਲੱਗ ਅਲੱਗ ਗ੍ਰਾਂ ਦੇ
0: ਖੇਤਰ ਹੈ ਨਾ ਜੀ,
1: ਤਾਂ ਤੂੰ ਇਹ ਠੀਕ ਬੋਲਦਾ ਦੇ, ਕਿਉਂਕਿ ਇਹ ਚਲੋ ਪਿੱਛੇ ਤੇ ਹੀ ਤੀਏ ਚਲੀ ਆਏ ਚੀਜ਼ ਕਹਿੰਦੇ ਤੀਏ ਅਗਲੇ ਸੰਭਾਲਾ ਦੇ
0: ਸੰਭਾਲਾ ਤੇ ਹੈ ਠੀਕ ਲੱਗਦਾ,
1: ਪਰ ਇਹੜਾ ਹੁੰਦਾ ਵੀ ਕਈ ਵਾਰੀ ਆਹਾਂ ਜੋ ਨੌਂ ਨੌਂ ਚੀਜ਼ਾਂ ਨੇ ਜੇ ਅਸੀਂ ਜੁੜਨਾ ਵੀ ਫਾਇਦੇਮੰਦ ਹੁੰਦਾ
0: ਹੁੰਦਾ, ਬਿਲਕੁਲ ਬਿਲਕੁਲ ਬਿਲਕੁਲ ਠੀਕ ਲਾ। ਹੁਣ ਦੇਖਾ ਨਾ ਪਿੱਛੇ ਜੀ ਇਹ ਕਿਹਾ ਹੋਇਆ ਕਿ ਤਿੰਨ ਚਾਰ ਸਾਲ ਪਹਿਲੇ ਆਹਰੇ ਖੇਤਰਾਂ ਖੂਤਰਾਂ ਚ ਕਿਆ ਹੋਇਆ ਬਈ ਅਵਾਰਾ ਪਸ਼ੂਆਂ ਨੇ ਬੜਾ ਬੜੀ ਜ਼ਿਆਦਾ ਆਤੰਕ ਫੈਲਾਇਆ
1: ਠੀਕ ਹੈ ਨਾ,
0: ਫਿਰ ਹੀ ਕਿਆ ਹੋਇਆ ਕਿ ਇੱਕ ਆਹ ਜੋ ਇਹਦੀ ਸਮੱਸਿਆ ਆਈ ਤਾਂ ਹਾਂ ਬੋਲਿਆ ਚਲੋ ਮਿਲੀ ਜੁਲਨੇ ਆਹ ਬਾੜਬੰਦੀ ਕਰੀਏ ਬਾਈ
1: ਜ਼ਰੂਰੀ ਹੈ ਜ਼ਰੂਰ,
0: ਹੁਣ ਕਿਆ ਕੀਤਾ ਵੀ ਮੈਂ ਆਪਣੇ ਖੇਤਰਾਂ ਬਾੜਬੰਦੀ ਕਰ ਲਈ, ਤੂੰ ਹਾਂ ਆਪਣੇ ਚ ਕਰੀ ਲਈ,
1: ਬਿਲਕੁਲ
0: ਜੀ ਤੂੰ ਆਪਣੇ ਚ ਕਰੀ ਲਈ, ਉਹ ਕਿਆ ਹੋਇਆ ਬਈ ਸਹਿ ਜੇ ਬਾੜਬੰਦੀ ਜੇ ਕੀਤੀ ਸਹਿ ਮਤਲਬ ਬਾਹਰੋਂ ਬਾਹਰ ਜੇ ਅਸੀਂ ਸਾਰਿਆਂ ਚੋਂ ਨਹੀਂ ਤੀਸ ਦਾ ਫਾਇਦਾ ਮਿਲਿਆ,
1: ਮੈਂ ਸਮਝੀ ਜਾ ਭਈ ਆਪਣੇ ਆਪਣੇ ਖੇਤਰਾਂ ਦੀ ਕੀਤੀ ਬਾੜ
0: ਬਾੜ ਕੀਤੀ
1: ਹੈ
0: ਜੀ,
1: ਤਿੱਥੀ ਨੁਕਸਾਨ ਸਭ ਨਹੀਂ ਦਾ ਹੋਇਆ,
0: ਹੋਈ ਗਿਆ
1: ਪੈਸੇ ਦਾ ਵੀ ਹੋਇਆ, ਕਹਿੰਦੇ ਸਹਿ ਅਵਾਰਾ ਪਸ਼ੂ ਵੀ
0: ਨਹੀਂ ਰੁਕੇ
1: ਹੈ ਨਾ ਜੀ, ਤਾਂ ਮੈਂ ਸਹਿ ਬੋਲਾ ਦਾ ਜਗਤ ਰਾਮ ਜੀ ਕੁਛ ਚੀਜ਼ਾਂ ਜੇ ਹੀ ਨਾ ਸਹਿ ਆਹ ਜੋ ਰਲੀ ਮਿਲੀ ਨੇ ਹੀ ਫਾਇਦਾ ਦਿੰਦੀ,
0: ਬਸ ਇਹ ਹੈ ਨਾ ਜੀ, ਆਹ ਜੋ ਅਗਰ ਕੋਈ ਕੰਮ ਕਰਨਾ ਸਮੂਹਿਕ ਰੂਪ ਤੇ ਤਾਂ ਆਹ ਇਹ ਸਭ ਤੋਂ ਬੜੀਆ ਇਹੜਾ ਕਰਦੇ ਵੀ ਆਹ ਸਾਰੇ ਮਿਲਦੇ ਬੈਠਦੇ ਗਲਾਂਦੇ ਬੋਲਦੇ ਕਹਿੰਦੇ ਆਪਣੇ ਚਾਰੋ ਤਰਫ ਜੇ ਅਸੀਂ ਬਾੜਬੰਦੀ ਕਰੀ ਲੈਂਦੇ,
1: ਬਿਲਕੁਲ
0: ਤਾਂ ਕਿਆ ਹੋਣਾ ਹਾਂ ਅਸੀਂ ਜੇ ਅਵਾਰਾ ਪਸ਼ੂ ਤੇ ਤਿੰਨ ਜੋ ਮੁੱਖ ਦੁਆਰ ਜੇ ਅਸੀਂ ਕੋਈ ਮਿਲਣਾ
1: ਕੋਈ ਨਹੀਂ ਮਿਲਣਾ ਥਾ ਕਹਿੰਦੇ ਖਰਚਾ ਵੀ ਘੱਟ
0: ਘੱਟ ਹੋਣਾ ਥਾ
1: ਹੈ ਨਾ ਜੀ, ਹੈ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਵਿਭਾਗਾਂ ਚ ਵੀ ਬੜੀ ਸਾਰੀ ਸਕੀਮ ਆ ਰਹੀ
0: ਜੀ ਜੀ
1: ਹੈ ਨਾ ਜੀ,
0: ਜੀ ਜੀ
1: ਖੇਤੀਬਾੜੀ ਜੋ ਉੱਨਤ ਬਣਾਉਣੇ ਵਾਸਤੇ ਕਿਸਾਨਾਂ ਜੋ ਮੁਨਾਫਾ ਦੇਣੇ ਵਾਸਤੇ
0: ਹੈ ਨਾ ਜੀ,
1: ਫਸਲਾਂ ਦੇ ਨੌਏ ਨੌਏ ਬੀਜ ਉਪਚਾਰਿਤ ਬੀਜ
0: ਹੈ,
1: ਫਿਰ ਤੀਆਂ ਜੇ ਤੁਸੀਂ ਦੱਸਿਆ ਭਈ ਫੈਂਸਿੰਗ ਲਗਾਉਣਾ ਮਤਲਬ
0: ਬਾੜਬੰਦੀ ਕਰਨਾ,
1: ਅਵਾਰਾ ਪਸ਼ੂਆਂ ਤੇ ਜੇ ਅਸੀਂ ਫਸਲ ਬਚਾਉਣਾ ਹੈ ਨਾ ਜੀ, ਤਾਂ ਇਹਨਾਂ ਸਕੀਮਾਂ ਦਾ ਆਹ ਜੋ ਪਹਿਲੀ ਗੱਲ ਤਾਂ ਜਾਣਕਾਰੀ ਹੋਣਾ ਜ਼ਰੂਰੀ
0: ਜ਼ਰੂਰੀ ਹੈ,
1: ਕਹਿੰਦੇ ਦੂਜੀ ਗੱਲ ਵੀ ਪੂਰੀ ਜਾਣਕਾਰੀ ਹੋਣਾ ਜ਼ਰੂਰੀ ਜਗਤ ਰਾਮ ਜੀ,
0: ਦੇਖੋ ਜੀ ਅੱਧ ਜਲ ਗਗਰੀ ਛਲਕਤ ਜਾਏ ਤਾਂ ਅਗਰ ਜੇ ਤੁਸੀਂ ਅੱਧਾ ਗਿਆਨ ਰੱਖੇ ਤਾਂ ਫਾਇਦਾ ਕੋਈ ਨਹੀਂ,
1: ਕੋਈ ਫਾਇਦਾ ਨਹੀਂ,
0: ਤਾਂ ਕੋਈ ਵੀ ਜਿਹੜੀ ਜਾਣਕਾਰੀ ਹੈ ਸਹਿ ਜੋ ਸੰਪੂਰਨ ਰੂਪ ਤੇ ਪਤਾ ਹੋਣੀ ਚਾਹੀਦੀ, ਔਰ 30-45 ਜੇ ਹਾਂ ਕੰਮ ਕਰਨਾ ਤਾਂ ਜਿਹੜਾ ਨਹੀਂ ਬਈ ਅੱਪੂ ਤੱਕ ਹੀ ਸੀਮਿਤ
1: ਰੱਖੋ,
0: ਸਾਰਿਆਂ ਨੇ ਗਲਾਓ ਬੋਲੋ ਸਮਝੋ ਫਿਰ ਇਹ ਕਰੋ, ਤਾਂ ਕੁੱਲ ਮਿਲਾਈ ਕਰਨੇ ਦੇਖੋ ਇੱਕ ਬਹੁਤ ਹੀ ਮਹੱਤਵਕਾਂਸ਼ੀ ਕੇ ਯੋਜਨਾ ਚੱਲੀ ਹੈ ਹਿਮ ਉੱਨਤੀ ਯੋਜਨਾ,
1: ਸੁਣੀ ਭਾਈ ਮੈਂ
0: ਸੁਣਿਆ ਨਾ ਜੀ, ਤਾਂ ਹਿਮ ਉੱਨਤੀ ਯੋਜਨਾ ਜੈਸੇ ਆਹਾਂ ਦੇ ਕਿਸਾਨ ਬਾਗਵਾਨ ਭਾਈ ਬਹਿਣ ਵਾਸਤੇ ਬਹੁਤ ਹੀ ਅੱਛੀ ਗੱਲ ਹੈ,
1: ਬਿਲਕੁਲ,
0: ਔਰ ਇਸ ਤੇ ਆਹਾਂ ਦੀ ਸਹਿਜੇ ਆਏ ਨਾ ਬੜਕਾ ਸਹਿਜੇ ਆਹ ਮੁਨਾਫਾ ਕਮਾਉਣਾ ਬੀਜ ਲਗਾ ਦਾ ਜਾਂ ਫਸਲ ਹੀ ਬੜੀ ਡਿਫਰੈਂਟ ਲਿਆ ਦਾ ਤਾਂ ਕਿਆ ਹੋਦਾ ਇਸ ਤੇ ਕਿ ਆਹ ਜੋ ਸਹਿਜੇ ਇੱਕ ਵਿਪਣਨ ਦੀ ਸਮੱਸਿਆ ਆਉਂਦੀ, ਇੱਕ ਤਾਂ ਸਹਿ ਬਣੀ ਰਹਿੰਦੀ
1: ਔਰ
0: ਸਹਿ ਗੁਜ਼ਾਰਾ ਹੁੰਦਾ ਸਿਰਫ ਆਹ ਆਪਣੇ ਆਪ ਦਾ ਹੀ,
1: ਬਿਲਕੁਲ ਬਿਲਕੁਲ,
0: ਅਗਰ ਆਹ ਮਿਲੀ ਜੁਲੀ ਨੇ ਸਾਰਾ ਇੱਕੋ ਜਿਹੇ ਖੇਤੀ ਇੱਕੋ ਜਿਹੇ ਬੀਜ ਇੱਕੋ ਜਿਹੇ ਆਹ ਸਾਰਾ ਖੇਤੀਬਾੜੀ ਕੰਮ ਕਾਜ ਕਰੀਏ
1: ਰਲੀ ਮਿਲੀ
0: ਰਲੀ ਮਿਲੀ
1: ਤਾਂ
0: ਕਿਆ ਹੋਣਾ ਕਿ ਆਹਾਂ ਦੇ ਏਰੀਏ ਚ ਇਹ ਸੰਭਾਵਨਾ ਹੋ ਜਾਣੀ ਕਿ ਆਹਾਂ ਵੱਲ ਜੇ ਅਸੀਂ ਬਾਹਰ ਖਰੀਦਣੇ ਵਾਸਤੇ ਜੇ ਅਸੀਂ ਖਰੀਦਾਰ ਵੀ ਆਣੇ
1: ਆਹਦੀ
0: ਸਜੇ ਫਸਲ ਇਸ ਚ ਉੱਨਤਤਾ ਵੀ ਹੋਣੀ ਇਸ ਚ ਗੁਣਵੱਤਾ ਵੀ ਹੋਣੀ
1: ਬਿਲਕੁਲ
0: ਕਹਿੰਦੇ ਆਹ ਵੱਲ ਜੇ ਅਸੀਂ ਇਸ ਦਾ ਭੰਡਾਰਨ ਕਰਨ ਵਾਸਤੇ ਸੁਵਿਧਾ ਵੀ ਹੋਣੀ
1: ਸੁਵਿਧਾ ਠੀਕ
0: ਤਾਂ ਇਸ ਯੋਜਨਾ ਦੇ ਤਹਿਤ ਕਿਆ ਹੈ ਬੜਕਾ ਜੀ ਵੀ ਸਮੂਹਿਕ ਰੂਪ ਤੇ ਜੇ ਅਸੀਂ ਕੰਮ ਕਰਨ ਵਾਸਤੇ ਪ੍ਰੋਤਸਾਹਨ ਮਿਲਿਆ ਦਾ ਔਰ ਕੰਨੇ ਕੰਨੇ ਜੇ ਅਸੀਂ ਆਹ ਆਪਣੇ ਇਸ ਚ ਕਲਸਟਰ ਬਣਾਈ ਕਰਨਾ ਹੈ ਯਾਨੀ ਕਿ ਆਹ ਪੂਰਾ ਗਾਂਵ ਅਗਰ
1: ਇਕੱਠਾ
0: ਹੋਈ ਕਲਸਟਰ ਬਣਾ ਲਈਏ ਤਾਂ ਆਹ ਵੱਲ ਜੈਸੇ ਅੱਛੇ ਉੱਨਤ ਕਿਸਮ ਬੀਜ ਮਿਲਣੇ ਅੱਛੇ ਉੱਨਤ ਤਰੀਕੇ ਦੇ ਆਹ ਜੇ ਸਹਿਜੇ ਆਹ ਦੇ ਔਜ਼ਾਰ ਹੈ ਮਸ਼ੀਨਰੀ ਹੈ ਵਿਪਣਨ ਦਾ ਸਮਾਨ ਹੈ ਸਟੋਰੇਜ ਵਾਸਤੇ ਜਗ੍ਹਾ
1: ਸਾਰੀ
0: ਸਾਰੀ ਕੀ ਸਾਰੀ ਆਹ ਜੋ ਜੇ ਅਸੀਂ ਉਪਲਬਧ
1: ਹੋਣੀ ਕਹਿੰਦੇ ਇਹ ਬੜੀ ਵਧੀਆ ਸਕੀਮ ਹੀ ਠੀਕ ਬੋਲਾ ਦੇ ਤੂੰ ਇਸ ਚੀਜ਼ ਅਸੀਂ ਵਿਭਾਗ ਵੀ ਟਾਈਮਾਂ ਟਾਈਮਾਂ ਪਰ ਆਪਣੇ ਸੁਝਾਵ ਕਹਿੰਦੇ ਆਪਣੇ ਸਲਾਹ ਕਹਿੰਦੇ ਸਹਿਜੇ ਮਤਲਬ ਜ਼ਰੂਰੀ ਚੀਜ਼ਾਂ ਵਿਭਾਗ ਜਾਂ ਤਰਫਾ ਤੇ ਹੁੰਦੀਆਂ ਸਹਿ ਆਹ ਜੋ ਪ੍ਰਦਾਨ ਵੀ ਕੀਤੀ
0: ਕੀਤੀ ਜਾਂਦੀ
1: ਹੈ ਨਾ ਜੀ
0: ਬਿਲਕੁਲ
1: ਕਹਿੰਦੇ ਇਸ ਤੇ ਜਿਹੜਾ ਭਈ ਇੱਕ ਏਕਤਾ ਵੀ ਬਣਦੀ
0: ਜੀ ਜੀ
1: ਜ਼ਮੀਨਾਂ ਫਸਲਾਂ 'ਚ ਏਕਤਾ ਵੀ ਬਣਦੀ
0: ਜੀ ਜੀ
1: ਕਿਉਂਕਿ ਕਈ ਵਾਰੀ ਕੀ ਹੁੰਦਾ ਜਗਤ ਰਾਮ ਜੀ ਭਈ ਸਾਰੇ ਅੱਖਾਂ ਬੱਖਾਂ ਦੀ ਜ਼ਮੀਨ ਕਹਿੰਦੇ ਖੇਤਰ ਅੱਛੇ ਬਹਿ ਰਹੇ ਕਹਿੰਦੇ ਮੰਝਾ ਇੱਕ ਦੋ ਖੇਤਰ ਜੇ ਤਿੰਨਾਂ 'ਚ ਤਾਲ

0: ਕੰਮ ਨਹੀਂ ਆ, ਕਹਿੰਦਾ ਜ਼ਹਿਰ ਹੀ ਫੈਲੀ ਰਹਾ
1: ਜੀ
0: ਤਾਂ
1: ਜੀ
0: ਸਜੇ ਅਖਲੀ ਬਖਲੀ ਜ਼ਮੀਨ ਹੀ ਨਾ
1: ਬਿਲਕੁਲ
0: ਤੀਹਾ ਚ ਵੀ ਤੀਹ ਦਾ ਪ੍ਰਭਾਵ ਪੈਂਦਾ
1: ਪੈਂਦਾ ਬਿਲਕੁਲ
0: ਹੈ ਨਾ ਜੀ।
1: ਠੀਕ ਲਾਇਆ
0: ਸਹਿ ਤੂੰ ਜੋ ਪਤਾ ਬਈ ਇਹ ਜੇ ਬੁਰੀ ਚੀਜ਼ ਹੀ ਇਹ ਬੜੀ ਛੋੜ ਫੈਲਦੀ
1: ਫੈਲਦੀ
0: ਹੈ ਨਾ ਜੀ।
1: ਠੀਕ ਲਾ
0: ਤਾਂ ਇਹ ਜੇ ਤੂੰ ਇਹ ਸਕੀਮ ਦੱਸਾ ਦੇ ਇਸ ਚੀਜ਼ ਤਾਂ ਜੇ ਇੱਕੋ ਜਿਹੀ ਮਤਲਬ ਫਸਲ ਬਹਿਣੀ ਬੀ ਬਹਿਣਾ
1: ਜੀ ਜੀ
0: ਦੇਖ ਰੇਖ ਹੋਣੀ ਪਾਣੀਆਂ ਦੀ ਉਚਿਤ ਵਿਵਸਥਾ ਹੋਣੀ ਹਰ ਚੀਜ਼ ਹੋਣੀ
1: ਬਿਲਕੁਲ
0: ਹੈ ਨਾ ਜੀ
1: ਔਰ ਮਿਲੀ ਜੁਲੀ ਨੇ ਸਾਰਾ ਕੰਮ ਹੋਣਾ।
0: ਹਾਂ ਮਿਲੀ ਜੁਲੀ ਨੇ ਤਾਂ ਇਹੜਾ ਭਈ ਸਜੇ ਆਹਦੇ ਬਹਿਣ ਪਾਓ ਜੇ ਇਸ ਖੇਤਰਾਂ 'ਚ ਟਾਈਮ ਲਾ ਦੇ ਨਾ ਤਾਂ ਤੀਹ ਦੀ ਤੀਹ ਨਾਲ ਜੋ ਜੇ ਇਸ ਭਰਪੂਰ ਮਾਤਰਾ 'ਚ ਜੇ ਇਸ ਫਾਇਦਾ ਹੋਣਾ
1: ਹੋਣਾ ਬਿਲਕੁਲ ਹੈ। ਔਰ ਦੇਖਾ ਕਈ ਜਗ੍ਹਾ ਜੇ ਐਸਾ ਇਸ ਯੋਜਨਾ ਦਾ ਜੇ ਐਸੇ ਲਾਭ ਲਿਆ ਕਰਦੇ ਔਰ ਸਭ ਤੋਂ ਵੱਡੀ ਗੱਲ ਕਿਆ ਦੇਖਣੇ 'ਚ ਮਿਲੀ ਵੀ ਆਹ ਜੇ ਜਿਤਨੇ ਵੀ ਕਿਸਾਨ ਬਾਗਵਾਨ ਭਾਈ ਭੈਣ ਹੈ ਤਿੰਨਾਂ ਜੋ ਜੇ ਐਸੇ ਪ੍ਰੋਤਸਾਹਨ ਦਿੱਤੇ ਜ਼ਿਆਦਾ ਕਿ ਤੁਹਾਂ ਪ੍ਰਾਕ੍ਰਿਤਿਕ ਖੇਤੀ ਦੀ ਤਰਫ ਬੜੋ
0: ਕਰਾ
1: ਕਿਆ ਚੀਜ਼ ਹੋਣੀ ਮਿੱਟੀ ਦੀ ਉਰਵਰਕਤਾ ਬਣਨੀ
0: ਬਣਨੀ
1: ਵਾਤਾਵਰਣ ਆਹਦਾ ਠੀਕ ਹੋਣਾ ਪ੍ਰਾਕ੍ਰਿਤੀ ਦੀ ਹਜੇ ਖੇਤੀ ਹੋਣੀ ਤਿਸ ਤੇ ਆਹਦੀ ਸਜੇ ਆਏ ਹੈ ਤਿਸ 'ਚ ਜੇ ਐਸੇ ਡਬਲ ਮੁਨਾਫਾ ਹੋਣਾ
0: ਬਿਲਕੁਲ
1: ਕਿਉਂਕਿ ਪ੍ਰਾਕ੍ਰਿਤਿਕ ਖੇਤੀ ਨੇ ਸਜੇ ਆਹਦਾ ਉਤਪਾਦਨ ਹੋਣਾ ਕਿਸੇ ਵੀ ਫਸਲ ਦਾ ਤਾਂ ਇਸ ਦੀ ਕੀਮਤ ਜੀ ਐਸੇ ਬਾਜ਼ਾਰ 'ਚ ਮੇਰੇ ਭਾਈ ਡਬਲ ਹੈ ਮਤਲਬ
0: ਡਬਲ
1: ਹੈ
0: ਕਹਿੰਦੇ
1: ਫਾਇਦਾ ਹੀ ਨਹੀਂ ਹੈ ਇਸ ਚੀਜ਼ਾਂ ਦਾ
0: ਡਬਲ ਹੀ ਕਹਿੰਦੇ ਪਾਏ ਜਾ ਲੋਕ ਦੇ ਦੇ
1: ਦੇ ਆ ਦੇ
0: ਠੀਕ
1: ਲਾ ਦੇ
0: ਕਿਉਂਕਿ ਇਹ ਜੇ ਪ੍ਰਾਕ੍ਰਿਤਿਕ ਖੇਤੀ ਤੇ ਇਲਾਵਾ ਆ ਦੀਆਂ ਨਾ ਚੀਜ਼ਾਂ
1: ਜੀ ਜੀ ਜੀ
0: ਇਹ ਸਸਤੀਆਂ ਤਾਂ ਹੈ ਹੀ ਪਰ ਇਹ ਆਹਦੇ ਸਰੀਰਾਂ ਦੀ ਜਿਹੜਾ ਸਵਸਥ ਆ ਨਾ
1: ਜੀ ਜੀ
0: ਤੇ ਇਸਨੇ ਖਿਲਵਾੜ ਕਰ ਗਿਆ
1: ਖਿਲਵਾੜ ਕਰਾ ਦਾ ਬਿਲਕੁਲ ਬਿਲਕੁਲ ਤਾਂ ਬੜ ਗਏ ਸਭ ਤੋਂ ਬੜੀ ਅਗਰ ਅਸੀਂ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਬੜੇ ਪੈਮਾਨੇ ਪਰ ਇਸ ਉਤਪਾਦਨ ਹੋ ਸਕਦਾ ਵਿਭਾਗਾਂ ਨੇ ਜੇ ਸਮਨਵੇ ਬਣ ਸਕਦਾ ਕਿਉਂਕਿ ਇਸ 'ਚ ਬਾਗਵਾਨੀ ਵਿਭਾਗ ਪਸ਼ੂ ਪਾਲਨ ਵਿਭਾਗ ਮਤਸਯ ਪਾਲਨ ਵਿਭਾਗ ਗ੍ਰਾਮੀਣ ਵਿਕਾਸ ਵਿਭਾਗ ਇਹ ਸਾਰੇ ਵਿਭਾਗ ਮਿਲੀ ਨੇ ਜੇ ਐਸੇ ਇਸ 'ਚ ਕੰਮ
0: ਕਰਦਾ ਹੈ
1: ਨਾ। ਅੱਛਾ ਇਸ ਵਾਸਤੇ ਬਜਟ ਵੀ ਬੜਾ ਅੱਛੇ ਤਰੀਕੇ ਨੇ ਮਿਲਦਾ ਔਰ ਇਸ 'ਚ ਛੋਟੇ ਕਹਿੰਦੇ ਸੀਮਾਂਤ ਕਿਸਾਨ ਬਾਗਵਾਨ ਭਾਈ ਭੈਣ ਮਹਿਲਾ ਕਿਸਾਨ ਔਰ ਜਿਤਨੇ ਵੀ ਗਰੀਬੀ ਰੇਖਾ ਤੇ ਨੀਚੇ ਯਾਪਨ ਕਰਨ ਵਾਲੇ ਪਰਿਵਾਰ ਹੈ ਤਿੰਨਾਂ ਸਾਰਿਆਂ ਜੋ ਇਸ 'ਚ ਲਈ ਨੇ ਜੇ ਐਸੇ ਕੰਮ ਕੀਤੇ ਜ਼ਿਆਦਾ ਔਰ ਸਾਰਿਆਂ ਜੋ ਇਸ 'ਤੇ ਜੇ ਐਸੇ ਫਾਇਦਾ ਮਿਲਿਆ ਕਰ
0: ਠੀਕ ਬੋਲ
1: ਹੈ ਨਾ ਜੀ
0: ਠੀਕ ਬੋਲ
1: ਤਾਂ ਦੇਖੋ ਆਹ ਜੋ ਮਿਲੀ ਜੁਲੀ ਨੇ ਇਹਨਾਂ ਚੀਜ਼ਾਂ ਪਰ ਕੰਮ ਬੜਕਾ ਜੀ ਕਰਨਾ ਚਾਹੀਦਾ
0: ਕਰਨਾ ਚਾਹੀਦਾ ਕਹਿੰਦੇ ਦੇਖਾ ਨਾ ਜੀ ਵੀ ਅੱਜ ਕੱਲ੍ਹ ਸਮਝਦਾਰ ਸਹਿ ਹੀ ਮੰਨਿਆ ਜਾਂਦਾ ਸਹਿਜੇ ਪਰਿਸਥਿਤੀਆਂ ਦੇ ਕਹਿੰਦੇ ਟਾਈਮਾਂ ਦੇ ਹਿਸਾਬ ਬਣਿਆ ਚੱਲੋ
1: ਚੱਲੋ
0: ਹੈ ਨਾ
1: ਬਿਲਕੁਲ ਬਿਲਕੁਲ
0: ਤਾਂ ਇਹ ਗੱਲ ਹੀ ਤਾਂ ਜਗਤ ਰਾਮ ਜੀ ਬਈ ਗੱਲਬਾਤ ਚੱਲੀ ਰਹੀ ਕਹਿੰਦੇ ਹੋਰ ਕਰਨੀ
1: ਹਾਂ ਬਿਲਕੁਲ ਲੇਕਿਨ
0: ਪਰ ਇਸ ਵੇਲਾ ਜੇ ਮੈਂ ਬੋਲਦਾ ਤਾਂ ਵੀ ਇੱਕ ਲੋਕ ਗੀਤ ਵਾਲਾ
1: ਸਾਂਝਾ ਕਰਨਾ ਤਾਂ ਤੇਰੀ ਕਿਸ ਗੱਲ ਬੜਕੇ ਜੀ ਸੁਣ ਲੈਂਦੇ ਇਹ ਪਿਆਰਾ ਜਿਹਾ ਲੋਕ ਗੀਤ।
0: ਆਹ

0: ਲਓ ਜੀ ਵਰਕਾ ਜੀ, ਹਾਂ ਆਪਣੇ ਇਸ ਕਾਰਜਕ੍ਰਮ 'ਚ ਮਨੋਰੰਜਨ ਦਾ ਹਜੇ ਤੜਕਾ ਥਾ ਸਹਿ ਤਾਂ ਲਗਾ ਹੀ ਲਿਆ ਨਾ ਜੀ।
1: ਜੀ ਜੀ ਜੀ
0: ਔਰ
1: ਜੀ
0: ਅਸਰ ਸ਼ਰੋਤਾ ਜੀ ਐਸੇ ਹੁਣ ਇੰਤਜ਼ਾਰ ਕਰਾ ਦੇ ਵੀ ਹੁਣ ਆਹ ਗੱਲਬਾਤ ਕਰਨੀ ਅੱਗੇ ਕਿਸ ਵਿਸ਼ੇ 'ਚ
1: ਹਾਂ ਦੇਖਾਂ ਨਾ ਜੀ ਅਗਲੀ ਗੱਲਬਾਤ ਜੇ ਤੀਆਂ ਹੁਣ ਅੱਜ ਕੱਲ੍ਹ ਮੌਸਮਾਂ ਦੇ ਹਿਸਾਬਾਂ ਨਾਲ ਚੱਲੀ ਜੇ
0: ਜੀ ਜੀ
1: ਤਾਂ ਖੇਤਰ ਕਈ ਬਹਿ ਵੀ ਗਏ ਹੈ ਨਾ ਜੀ
0: ਜੀ ਜੀ
1: ਛਲੀਆਂ ਛੁਲੀਆਂ ਜੇ ਇਸੇ ਕੁਤੀ ਕੁਤੀ ਬਹੀ
0: ਬਹਿ ਗਿਰੀਆਂ
1: ਕਹਿੰਦੇ
0: ਬਿਲਕੁਲ
1: ਕੁਤੀ ਕੁਤੀ ਬਾਹਣਾ ਲੱਗੀ ਰਹੀ ਕਹਿੰਦੇ ਕੁਤੀ ਕੁਤੀ ਪਛੇਤੀ ਵੀ ਬੰਨਦੇ ਪਾ
0: ਠੀਕ
1: ਹੈ ਨਾ ਜੀ
0: ਠੀਕ ਲਾ
1: ਮੌਸਮਾਂ ਦੇ ਕਹਿੰਦੇ ਮਿੱਟੀਆਂ ਦੇ ਹਿਸਾਬ ਬਣੇ ਜੇ ਇਸੇ ਕੰਮ ਕਾਰ ਚੱਲੀ ਰਹਿੰਦੇ
0: ਚੱਲੀ ਰਹਿੰਦੇ ਬਿਲਕੁਲ
1: ਹੈ ਨਾ ਜੀ
0: ਜੀ
1: ਕਹਿੰਦੇ ਇੱਕ ਗੱਲ ਹੋ ਰਹੀ ਇਸ ਚੀਜ਼ ਜਗਤ ਰਾਮ ਜੀ ਭਈ ਇਹ ਜੇ ਛਲੀਆਂ ਦੀ ਫਸਲ ਹੀ ਨਾ ਇਹ ਫਸਲਾਂ ਨੇ ਇਹ ਹੋਰ ਜੇ ਨਾਜ ਹੈ ਮੋਟਾ ਨਾਜ ਆ
0: ਹਾਂਜੀ ਹਾਂਜੀ
1: ਇਹਦੇ ਬਾਰੇ 'ਚ ਵੀ ਇਹ
0: ਕੰਮ ਕਰੀ ਸਕਾ
1: ਨਹੀਂ ਬਣ ਕੇ।
0: ਦੇਖੋ ਸ਼ੇਰ ਸਿੰਘ ਬਾਈ ਬੜੀ ਅੱਛੀ ਤੁਸੀਂ ਗੱਲ ਕੀਤੀ ਵੀ ਮੋਟੇ ਅਨਾਜ ਦੀ ਹਜੇ ਗੱਲ ਕਰ ਰਹੇ ਨਾ ਤੇ ਇਸ 'ਚ ਕਈ ਤਰੀਕੇ ਦੇ ਆਉਂਦੇ ਆਉਂਦੇ ਮੰਡਲ ਆਉਂਦਾ ਰਾਗੀ ਆਉਂਦਾ ਮਹੂਆ ਆਉਂਦਾ ਇਹਦੇ ਬਹੁਤ ਸਾਰੀ ਜਿਹੜੀ ਚੀਜ਼ਾਂ ਹੀ ਆ ਔਰ ਇਹ ਬੜਕਾ ਜੀ ਦੇਖੋ ਇਹ ਅੱਜ ਤੇ ਆਹਾਂ ਅਗਰ 40-50 ਸਾਲ ਪਹਿਲੇ ਦੀ ਗੱਲ ਕਰੀਏ
1: ਬਿਲਕੁਲ
0: ਤਾਂ ਇਹ ਸਾਰੀਆਂ ਚੀਜ਼ਾਂ ਆਹਾਂ ਦੇ ਪਾਰੰਪਰਿਕ ਤਰੀਕੇ ਨੇ ਆਹਾਂ ਬੰਨਦੇ ਥੇ
1: ਸਿਆਣੇ ਬੰਨਦੇ ਥੇ ਕਹਿੰਦੇ ਖਾਂਦੇ ਥੇ
0: ਖਾਂਦੇ ਥੇ
1: ਠੀਕ ਲਾ
0: ਠੀਕ ਲਾ
1: ਸਹਿ ਸਿਰਫ ਫੁਲਕਿਆਂ ਭਰੀ ਨਹੀਂ ਰਹਿੰਦੇ ਥੇ ਕਣਕ ਜਾਂ ਰੋਟੀਆਂ ਭਰ ਨਹੀਂ ਰਹਿੰਦੇ
0: ਜੀ ਜੀ ਜੀ
1: ਛਲੀਆਂ ਦੀ ਰੋਟੀ ਬਣਨੀ ਫੁਲਕੇ ਬਣਨੇ ਜਵਾਰਾਂ ਦੀ ਮੰਡਲ ਇਹ ਸਾਰੀ ਚੀਜ਼ਾਂ ਦੇ ਇਹ ਸਹਿ ਖਾਂਦੇ ਪੀਂਦੇ
0: ਖਾਂਦੇ ਪੀਂਦੇ ਬਿਲਕੁਲ ਤੁਹਾਨੂੰ ਠੀਕ ਲਾਇਆ
1: ਕਹਿੰਦੇ ਫਸਲਾਂ ਹੁੰਦੀ ਥੀ
0: ਫਸਲਾਂ ਹੁੰਦੀਆਂ ਥੀ ਔਰ ਇਹ ਜੇ ਮੋਟਾ ਅਨਾਜ ਹੈ ਹੁਣ ਧੀਰੇ ਧੀਰੇ ਧੀਰੇ ਇਸ ਰੀ ਹਜੇ ਇੱਕ ਵਿਸ਼ੇਸ਼ਤਾ ਹੈ ਨਾ ਇਸ ਦਾ ਪਤਾ ਲਗਾ ਦਾ ਔਰ ਆਹ ਦੁਬਾਰਾ ਫਿਰ ਇਸ ਤਰੀਕੇ ਦੇ ਇਸ ਤਰਫ ਆਉਣੇ 'ਚ ਰੁਝਾਨ ਆਉਂਦਾ ਹੋਈ ਗਿਆ
1: ਸ਼ੁਰੂ ਹੋਈ ਹੈ
0: ਸ਼ੁਰੂ
1: ਹੋਈ ਦੇਖਿਆ ਹੋਣਾ ਪਿੱਛੇ ਪਹਿਲੇ ਵੀ ਪਿੱਛੇ ਮੋਟੇ ਅਨਾਜ ਦੇ ਮਤਲਬ ਪ੍ਰੋਤਸਾਹਨ ਵਾਸਤੇ ਕਈ ਸਕੀਮਾਂ
0: ਕਈ ਸਕੀਮਾਂ ਬਿਲਕੁਲ ਦੇਖੋ ਕ੍ਰਿਸ਼ੀ ਵਿਭਾਗ ਨੇ ਵੀ ਬਹੁਤ ਸਾਰੀਆਂ ਚੀਜ਼ਾਂ ਚਲਾਈਆਂ ਔਰ ਕਿਸਾਨਾਂ ਜੋ ਜੀ ਅਸੀਂ ਇਸ ਵਾਸਤੇ ਜੀ ਅਸੀਂ ਮੋਟੀਵੇਟ ਵੀ ਕੀਤਾ ਜਾਗਰੂਕ ਵੀ ਕੀਤਾ
1: ਬਿਲਕੁਲ
0: ਔਰ ਕੁਛ ਇੱਕ ਇਲਾਕਿਆਂ 'ਚ ਜੀ ਅਸੀਂ ਹੁਣ ਇਸ ਪਰ ਜੀ ਅਸੀਂ ਕੰਮ ਸ਼ੁਰੂ ਹੋਈ ਗਿਆ
1: ਹੈ ਨਾ
0: ਹੁਣ ਅਗਰ ਅਸੀਂ ਰਾਗੀ ਦੀ ਗੱਲ ਕਰੀਏ ਵੜਕਈ ਤਾਂ ਤੀਆਂ ਤੋਂ ਇੰਗਲਾਇਆ ਵੀ ਅੱਜ ਕੱਲ੍ਹ ਦੇ ਛਲੀਆਂ ਦਾ ਕਿਤੀ ਜਗ੍ਹਾ ਬੇਈ ਗਿਰੀਆਂ ਕਿਤੀ ਜਗ੍ਹਾ ਤੇ ਬਹਿਣੇ ਜੋ ਹੀ ਆ ਔਰ ਆਹਦੇ ਕੁਛ ਕਿਸਾਨ ਭਾਈ ਜੀ ਅਸੀਂ ਇਸ ਮੋਟੇ ਅਨਾਜ ਦੀ ਤਰਫ਼ ਵੀ ਜਾ ਦੇ
1: ਬਿਲਕੁਲ
0: ਹੈ ਨਾ
1: ਬਿਲਕੁਲ
0: ਤਾਂ ਅਗਰ ਰਾਗੀ ਦੀ ਅਗਰ ਆਹ ਗੱਲ ਕਰੀਏ ਤਾਂ ਇਸ 'ਚ ਬਹੁਤ ਸਾਰੇ ਵਿਸ਼ੇਸ਼ਤਾਵਾਂ ਹੈ ਬਹੁਤ ਸਾਰੇ ਇਸਦੇ ਹਜੇ ਮੈਡੀਸਨ ਵੈਲਿਊਜ਼ ਹੈ ਸੇ ਬਹੁਤ ਜ਼ਿਆਦਾ ਹੈ ਤਾਂ ਇਸ ਬਾਰੇ 'ਚ ਵੀ ਆਹਦੇ ਕਿਸਾਨ ਭਾਈ ਜੀ ਅਸੀਂ ਕੰਮ ਕਰ ਸਕਦੇ
1: ਕਹਿੰਦੇ ਦੇਖਾ ਜਗਤ ਰਾਮ ਜੀ ਵੀ ਗੱਲਬਾਤ ਤਾਂ ਇਹੜੀ ਵੀ ਕੋਈ ਵੀ ਜੇ ਫਸਲ ਆਹਾਂ ਬਾਣੀ ਨਾ ਤਾਂ ਸੈ ਸਭਸੇ ਜ਼ਿਆਦਾ ਜੇ ਸੈ ਨਿਰਭਰੀ ਆਹਦੇ ਬੀਜੇ ਪਰ
0: ਬੀਜੇ ਪਰ ਠੀਕ
1: ਹੈ ਨਾ ਜੀ
0: ਠੀਕ ਲਾ
1: ਖੇਤਰ ਦੀ ਬਣ ਬਣਾਵਟ ਸਾਫ ਸਫਾਈ ਖੇਤਰ ਜੇ ਅਸੀਂ ਬਾਜ ਨੇ ਕੂੜਾ ਕਰ ਲੈਣਾ ਇਸ 'ਚ ਖਾਦ ਵਗੈਰਾ ਮਿਲਾ ਲੈਣੀ ਦੇਸੀ ਖਾਦ ਗੋਹਾ ਜਾਂ ਕੈਂਚੂਆ ਖਾਦ ਮਿਲਾਏ ਨੇ ਜੇ ਅਸੀਂ ਤਿਆਰ ਕਰਨਾ ਹੁੰਦਾ ਪਹਿਲਾਂ ਤੁਹਾਨੂੰ ਜੋ ਪਤਾ ਵੀ ਇਹ ਤਾਂ ਗਲਾਣੇ ਦੀ ਜ਼ਰੂਰਤ ਨਹੀਂ ਕੁਛ
0: ਨਹੀਂ ਹੈ ਜੀ ਬਿਲਕੁਲ
1: ਇਸ ਤੇ ਬਾਅਦ ਜੇ ਸਾਰਿਆਂ ਤੋਂ ਵੱਡਾ ਜੇ ਮੇਨ ਕੰਮ ਹੁੰਦਾ ਸੈ ਹੁੰਦਾ ਬੀਜੇ ਪਰ
0: ਬੀਜੇ ਪਰ
1: ਹੈ
0: ਬਿਲਕੁਲ ਠੀਕ
1: ਸੈ ਬੋਲੇ ਨਾ ਬੀਜ ਬਜੰਗਾ
0: ਜੀ ਜੀ
1: ਤਾਂ ਬਈ ਜੇ ਬੀਜ ਠੀਕ ਆ ਨਾ ਤਾਂ ਪੌਦਾ ਠੀਕ ਆ
0: ਸਹੀ ਗੱਲ ਹੈ
1: ਪੌਦਾ ਠੀਕ ਆ ਤਾਂ ਫਲ ਠੀਕ
0: ਫਲ ਠੀਕ ਹੈ
1: ਫਲ ਠੀਕ ਆ ਤਾਂ ਮੁਨਾਫਾ
0: ਬਿਲਕੁਲ ਔਰ ਆਹਦੀ ਮਿਹਨਤ ਵੀ ਸਫਲ ਹੈ ਫਿਰ ਹੈ ਨਾ ਜੀ
1: ਬਿਲਕੁਲ
0: ਤਾਂ ਬੜਕੇ ਜੀ ਸਭਸੇ ਅਗਰ ਆਹ ਗੱਲ ਕਰੀਏ ਵੀ ਮੰਡੂਆ ਦੀ ਯਾਨੀ ਕਿ ਰਾਗੀ ਦੀ ਸੁਮੰਡਲ ਵੀ ਬੋਲਦੇ ਇਸ ਦੀ ਗੱਲ ਕਰੀਏ ਤਾਂ ਇਹ ਆਹਦੇ ਹਿਮਾਚਲ ਪ੍ਰਦੇਸ਼ 'ਚ ਜੇ ਬੜੇ ਅੱਛੇ ਤਰੀਕੇ ਨਾਲ ਉਗਾਈ ਜਾ ਸਕਦੀ
1: ਠੀਕ
0: ਔਰ ਦੀਆਂ ਜੇ ਬਰਸਾਤੀ ਦੀ ਤੁਸੀਂ ਗੱਲ ਕਰੇ ਤਾਂ ਇਹ ਆਹਦੀ ਬਰਸਾਤੀ 'ਚ ਹੀ ਹੋਣ ਵਾਲੀ ਫਸਲ ਹੈ
1: ਠੀਕ ਹੈ
0: ਤਾਂ ਇਸ ਦੀ ਅਗਰ ਆਹ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਾਸਤੇ ਸਜੇ ਪ੍ਰਮੁੱਖ ਕਿਸਮਾਂ ਹੀ ਆ ਸਹਿ ਹੈ BL 352
1: ਅੱਛਾ
0: ਔਰ BL 379 ਔਰ BL 376 ਹੈ ਔਰ ਇਹ ਜੀ ਅਸਲ ਲਗਭਗ ਜਲਦੀ ਪੱਕਣੇ ਵਾਲੀਆਂ ਫਸਲਾਂ ਆਈਆਂ 3 ਤੇ 4 ਮਹੀਨੇ 'ਚ ਪੱਕਣੇ ਵਾਲੀ ਫਸਲਾਂ ਆਈਆਂ ਕਹਿੰਦੇ ਇਸ 'ਚ ਜੇ ਅਸੀਂ ਆਹ ਅਗਰ ਇਸਦੇ ਉਹ ਗੱਲ ਕਰੀਏ ਲਾਭ ਦੀ ਇਸ 'ਤੇ ਬਹੁਤ ਜ਼ਿਆਦਾ ਆਰਥਿਕ ਫਾਇਦਾ ਜੇ ਅਸੀਂ ਹੋਈ ਆ
1: ਹੋਈ ਸਕਦਾ ਹੈ ਨਾ ਬਿਲਕੁਲ
0: ਤਾਂ ਬੜਕਾ ਜੀ ਇਹ ਤਰੀ ਗੱਲਬਾਤ ਔਰ ਥੋੜ੍ਹਾ ਜਿਹਾ ਸਮੇਂ ਬਚੀ ਰਿਹਾ ਔਰ ਆਹਦੇ ਸ਼ਰੋਤਾ ਜੇ ਅਸੀਂ ਇੱਕ ਜਲਦੀ ਜਲਦੀ ਮਨੋਰੰਜਨ ਦਾ ਜੇ ਅਸੀਂ ਵਿਸ਼ੇਸ਼ ਰੂਪ ਨੇ ਇੰਤਜ਼ਾਰ ਕਰਦੇ ਤਾਂ ਹੁਣ ਆਪਣੇ ਇਸ ਕਾਰਜਕ੍ਰਮ 'ਚ ਚੱਲਦੇ ਔਰ ਆਪਣੇ ਸ਼ਰੋਤਾਓ ਕੰਨੇ ਚੱਲਦੇ ਚੱਲਦੇ ਸੁਣ ਲੈਂਦੇ ਛੇੜ ਜਿਹਾ ਲੋਕ ਗੀਤ।

0: ਪੀਤਾ ਕਾਰਜਕ੍ਰਮ ਚ ਸੁਣਿਆ ਪਿਆਰਾ ਜਿਹਾ ਲੋਕ ਗੀਤ ਕਨੇ ਹੁਣ ਤੁਹਾਂ ਸਾਰੇ ਸ਼ਰੋਤਿਆਂ ਨੇ ਸਾਂਝਾ ਕਰਦਿਆਂ ਨੇ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਤੇ ਪ੍ਰਾਪਤ ਫਲਾਂ ਕਨੇ ਸਬਜ਼ੀਆਂ ਦੇ ਥੋਕ ਬਾਜ਼ਾਰ ਭਾਵ ਦਾ ਵਿਵਰਣ। ਸਾਰ ਤੇ ਪਹਿਲੇ ਗੱਲ ਕਰੀ ਆਲੂ ਦੀ ਤਾਂ ਆਲੂ ਪ੍ਰਤੀ ਕਿਲੋ ਰਿਹਾ 10 ਤੇ 12 ਰੁਪਏ, ਆਲੂ ਪਾੜੀ ਪ੍ਰਤੀ ਕਿਲੋ ਰਿਹਾ 14 ਤੇ 16 ਰੁਪਏ, ਪਿਆਜ਼ ਪ੍ਰਤੀ ਕਿਲੋ ਰਿਹਾ 24 ਰੁਪਏ, ਗੋਭੀ ਪ੍ਰਤੀ ਕਿਲੋ ਰਹੀ 80 ਰੁਪਏ, ਬੰਦ ਗੋਭੀ ਗੱਲ ਕਰੀਏ ਤਾਂ ਬੰਦ ਗੋਭੀ ਪ੍ਰਤੀ ਕਿਲੋ ਰਹੀ 22 ਰੁਪਏ, ਸ਼ਿਮਲਾ ਮਿਰਚ ਪ੍ਰਤੀ ਕਿਲੋ ਰਹੀ 45 ਤੇ 55 ਰੁਪਏ, ਲੌਕੀ ਪ੍ਰਤੀ ਕਿਲੋ ਰਹੀ 25 ਤੇ 30 ਰੁਪਏ, ਭਿੰਡੀ ਪ੍ਰਤੀ ਕਿਲੋ ਰਹੀ 30 ਤੇ 35 ਰੁਪਏ, ਕਰੇਲਾ ਪ੍ਰਤੀ ਕਿਲੋ ਰਿਹਾ 30 ਤੇ 35 ਰੁਪਏ, ਧਨੀਏ ਗੱਲ ਕਰੀਏ ਤਾਂ ਧਨੀਆ ਪ੍ਰਤੀ ਕਿਲੋ ਰਿਹਾ 100 ਰੁਪਏ, ਟਮਾਟਰ ਪ੍ਰਤੀ ਕਿਲੋ ਰਿਹਾ 35 ਤੇ 40 ਰੁਪਏ, ਰਾਮਾ ਤੋਰੀ ਪ੍ਰਤੀ ਕਿਲੋ ਰਹੀ 35 ਤੇ 45 ਰੁਪਏ, ਹਰੀ ਮਿਰਚ ਪ੍ਰਤੀ ਕਿਲੋ ਰਹੀ 40 ਤੇ 45 ਰੁਪਏ, ਬੈਂਗਣ ਪ੍ਰਤੀ ਕਿਲੋ ਰਿਹਾ 30 ਤੇ 35 ਰੁਪਏ, ਅਦਰਕ ਪ੍ਰਤੀ ਕਿਲੋ ਰਿਹਾ 180 ਰੁਪਏ, ਕੱਦੂ ਗੱਲ ਕਰੀਏ ਤਾਂ ਕੱਦੂ ਪ੍ਰਤੀ ਕਿਲੋ ਰਿਹਾ 20 ਰੁਪਏ। ਤਾਂ ਇਹ ਤਾਂ ਥੇ ਸਬਜ਼ੀਆਂ ਦੇ ਥੋਕ ਬਾਜ਼ਾਰ ਭਾਓ, ਹੁਣ ਤੁਹਾਨੂੰ ਸਾਂਝਾ ਕਰਦੇ ਹਨ ਫਲਾਂ ਦੇ ਥੋਕ ਬਾਜ਼ਾਰ ਭਾਓ। ਸਾਰ ਤੇ ਪਹਿਲੇ ਗੱਲ ਕਰੀਏ ਸੇਬ ਦੀ, ਤਾਂ ਸੇਬ ਪ੍ਰਤੀ ਕਿਲੋ ਰਿਹਾ 160 ਤੇ 170 ਰੁਪਏ, ਅਨਾਰ ਪ੍ਰਤੀ ਕਿਲੋ ਰਿਹਾ 170 ਤੇ 210 ਰੁਪਏ, ਮੌਸਮੀ ਪ੍ਰਤੀ ਕਿਲੋ ਰਹੀ 110 ਰੁਪਏ, ਪਪੀਤਾ ਪ੍ਰਤੀ ਕਿਲੋ ਰਿਹਾ 50 ਰੁਪਏ, ਅਨਾਨਾਸ ਪ੍ਰਤੀ ਕਿਲੋ ਰਿਹਾ 50 ਤੇ 55 ਰੁਪਏ, ਅਮਰੂਦ ਪ੍ਰਤੀ ਕਿਲੋ ਰਿਹਾ 120 ਰੁਪਏ, ਤਰਬੂਜ ਪ੍ਰਤੀ ਕਿਲੋ ਰਿਹਾ 15 ਤੇ 16 ਰੁਪਏ। ਤਾਂ ਪਈ ਕਿਸਾਨ ਕਨੇ ਬਾਗਬਾਨ ਭਾਈ ਭੈਣੋ, ਇੱਥੇ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਤੇ ਪ੍ਰਾਪਤ ਫਲਾਂ ਕਨੇ ਸਬਜ਼ੀਆਂ ਦੇ ਥੋਕ ਬਾਜ਼ਾਰ ਭਾਓ, ਜਿਨ੍ਹਾਂ ਦਾ ਵਿਵਰਣ ਇਹ ਤੁਜੋ ਨੇ ਸਾਂਝਾ ਕੀਤਾ, ਤਾਂ ਉਹਨਾਂ ਜਾਣਕਾਰੀਆਂ ਸੌਗੀ। ਅੱਜ ਦਾ ਇਹ ਕਾਰਜਕ੍ਰਮ ਖੇਤੀਬਾੜੀ ਹੁਣ ਇੱਥੋਂ ਹੀ ਸੰਪੰਨ ਹੁੰਦਾ ਆ। ਦੋਵਾਂ ਨੂੰ ਮਤੀ ਨਮਸਕਾਰ।
1: जी, अभी आप सुन रहे थे कार्यक्रम खेती बाड़ी। हम आकाशवाणी के हमीरपुर केंद्र से बोल रहे हैं, एफएम बैंड 101.8 मेगाहर्ट्ज़ पर। शाम के 7 बजने को हैं। थोड़ी ही देर में आकाशवाणी दिल्ली से आप सुनेंगे हिंदी समाचार।